ਟਾਈਮ ਚੱਲਦੇ ਪਿਆ ਸੋਹਣੀਏ ਟਾਈਮ ਚੱਲਦੇ ਪਿਆ ਇੱਦਾਂ ਨਹੀਂ ਚੱਲਦੇ ਪਿਆ ਸੋਹਣੀਏ ਟਾਈਮ ਚੱਲਦੇ ਪਿਆ।